ਰੱਖੀ ਇਥਾਂ ਚੋਗ ਚੁਗਣ ਥੀਆ ਕੈਦ ਪਰੋ ਕੇ ਸਾਵਣ ਦਾ ਉਹ ਬਿਸਮਿਲ ਸ਼ਾਹ ਜਿੰਦ ਨਿਕਲ ਰੇ ਸਹੀ ਕਿਹੜਾ ਫਾਇਦਾ।

0: ਹੋਇਓ ਹਨ ਵਕਤੈ ਜੋ ਸਿੰਧ ਰਾਉਂਡ ਅਪ ਬੇ ਆਚਰ ਜੇ ਸਿੰਧ ਰਾਉਂਡ ਅਪ ਤੈ ਗੁਲਾਬ ਖਾਨ ਬੇਣ ਕੇ ਦਿੰਦਾ ਇਜਾਜ਼ਤ ਹੈ ਅੱਲਾਹ ਨਿਗਹਿਬਾਨ।
1: ਸਿੰਧ ਕੀ ਹੋ ਤੋ ਆਵਾਜ਼ ਵੀ ਸਿੰਧ ਕੀ ਹੈ। GFM 88 ਨੈਟਵਰਕ, GFM 88 ਨੈਟਵਰਕ, ਸਿੰਧ ਕੀ ਆਵਾਜ਼।